0: ਸੋਹਣੇ ਭੈਣ ਭਰਾਓ ਤੇ ਮੇਰੇ ਬਜ਼ੁਰਗੋ, ਇਸ ਉਮੀਦ ਦੇ ਨਾਲ ਕਿ ਤੁਸੀਂ ਅਲਹਮਦੁਲਿਲਾ ਬਿਲਕੁਲ ਸਿਹਤਮੰਦ, ਖੁਸ਼ੋ-ਖੁਰਮ ਤੇ ਹੈਪੀ ਹੈਪੀ ਹੋਵੋਗੇ। ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਪੁਰਖਲੂਸ ਸਲਾਮ ਪੇਸ਼ ਕਰਦੀ ਹੈ। ਸੋਹਣੇ ਭੈਣ ਭਰਾਓ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਬਿਮਾਰੀਆਂ ਤੋਂ ਨਾ ਘਬਰਾਓ, ਕਿਉਂ ਜੇ ਤੁਸੀਂ ਬਿਮਾਰੀ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਅਤੇ ਡਿਪਰੈਸ ਹੋਵੋਗੇ ਅਤੇ ਫਿਰ ਤੁਸੀਂ ਇਲਾਜ ਵੱਲ ਤਵੱਜੋ ਨਹੀਂ ਕਰ ਸਕੋਗੇ। ਲਿਹਾਜ਼ਾ ਗੈਰ ਜ਼ਰੂਰੀ ਫਿਕਰਮੰਦੀ ਅਤੇ ਪਰੇਸ਼ਾਨੀ ਦੇ ਬਰਕਸ ਇਹ ਸੋਚੋ ਕਿ ਬਿਮਾਰੀ ਦਾ ਫੌਰੀ ਇਲਾਜ ਹੋਣਾ ਚਾਹੀਦਾ ਹੈ। ਭੈਣੋ ਭਰਾਓ, ਇਲਾਜ ਬਲਕਿ ਬਿਹਤਰੀਨ ਇਲਾਜ ਅਤੇ ਕਾਮਯਾਬ ਤਸ਼ਖੀਸ ਦੇ ਹਵਾਲੇ ਨਾਲ ਸਾਇਮਾ ਤੁਹਾਡੇ ਮੁਫਾਦ ਵਿੱਚ ਤੁਹਾਨੂੰ ਐਡਵਾਈਸ ਕਰੇਗੀ ਕਿ ਤੁਸੀਂ ਇੱਧਰ ਉੱਧਰ ਫਿਰਨ ਦੀ ਬਜਾਏ ਫੌਰਨ ਹੀ ਪਾਕਿਸਤਾਨ ਦੇ ਨਾਮਵਰ ਹਰਬਲ ਮੌਲਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਬਿਮਾਰੀ ਬਾਰੇ ਮੁਕੰਮਲ ਮਾਲੂਮਾਤ ਹਾਸਿਲ ਕਰੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3772-7160। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ ਅਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਮੰਨੇ ਪਰਮੰਨੇ ਮਸ਼ਹੂਰੋ ਮਾਰੂਫ ਅਤੇ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਹਾਨੂੰ ਮੈਂ ਖੁਸ਼ ਆਮਦੀਦ ਔਰ ਜੀ ਆਇਆਂ ਨੂੰ ਕਹਿੰਦੀ ਹਾਂ।
1: ਸਾਇਮਾ ਜੀ, ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ। ਮੈਂ ਆਪਣੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਸਲਾਮ ਅਰਜ਼ ਕਰਨਾ ਵਾਂ।
0: ਸੁਲੇਮਾਨ ਸਾਹਿਬ, ਮੇਰੇ ਖਿਆਲ ਹੈ ਕਿ ਅਸੀਂ ਮੈਂ ਫੌਰੀ ਤੌਰ 'ਤੇ ਨਾ ਆਪਣਾ ਮੇਲਸ ਔਰ SMS ਜਿਹੜਾ ਨਾ ਪੜ੍ਹਨਾ ਸ਼ੁਰੂ ਕਰਦਾ, ਕੀ ਕਹਿੰਦੇ ਹੋ?
1: ਜੀ ਜੀ ਬਿਲਕੁਲ, ਸ਼ੁਰੂ ਕਰੋ ਜੀ।
0: ਪਹਿਲੀ ਮੇਲ ਸਾਨੂੰ ਭੇਜੀ ਹੈ ਤੈਮੂਰ ਖਾਨ ਸਾਹਿਬ ਨੇ। ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾਂ ਨੂੰ ਅਲਸਰ ਦੀ ਪ੍ਰੋਬਲਮ ਹੈ। ਮੈਂ ਉਹਨਾਂ ਦਾ ਕਾਫੀ ਇਲਾਜ ਕਰਾਇਆ ਲੇਕਿਨ ਆਰਜ਼ੀ ਆਰਾਮ ਤੋਂ ਬਾਅਦ ਤਕਲੀਫ਼ ਦੁਬਾਰਾ ਹੋ ਜਾਂਦੀ ਹੈ। ਮੈਨੂੰ ਮੇਰੇ ਇੱਕ ਦੋਸਤ ਨੇ ਤੁਹਾਡੇ ਬਾਰੇ ਦੱਸਿਆ, ਉਹਨਾਂ ਨੂੰ ਵੀ ਇਹੀ ਮਸਲਾ ਸੀ, ਹੁਣ ਮਾਸ਼ਾਅੱਲਾ ਬਿਲਕੁਲ ਠੀਕ ਹੋ ਗਏ ਨੇ। ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾ ਲਈ ਕੋਈ ਐਸੀ ਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਵਾਲਦਾ ਨੂੰ ਆਰਾਮ ਆ ਜਾਏ। ਜੀ ਸੁਲੇਮਾਨ ਸਾਹਿਬ,
1: ਮੇਰੇ ਭਾਈ, ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਕਿ ਤੁਹਾਡੇ ਦੋਸਤ ਨੂੰ ਮੇਰੇ ਇਲਾਜ ਤੋਂ ਸਿਹਤਯਾਬੀ ਹੋਈ ਹੈ
0: ਜੀ।
1: ਅੱਲਾਹ ਪਾਕ ਨੇ ਚਾਹਿਆ ਤੇ ਇਨਸ਼ਾਅੱਲਾ ਤੁਹਾਡੀ ਵਾਲਦਾ ਮੁਹਤਰਮਾ ਵੀ ਸਿਹਤਯਾਬ ਹੋ ਜਾਣਗੇ। ਮੇਰੇ ਭਾਈ, ਅਲਸਰ ਵਿੱਚ ਦਵਾ ਦੇ ਨਾਲ ਨਾਲ ਪਰਹੇਜ਼ ਬਹੁਤ ਅਹਿਮੀਅਤ ਰੱਖਦਾ ਹੈ, ਲਿਹਾਜ਼ਾ ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਮਿਰਚ, ਮਸਾਲੇ, ਗੋਸ਼ਤ, ਬਾਜ਼ਾਰੀ ਖਾਣੇ, ਤਲੀ ਹੋਈ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਾਓ, ਦੁੱਧ ਤੇ ਦਹੀਂ ਜ਼ਿਆਦਾ ਖਿਲਾਓ ਤੇ ਖਾਲੀ ਪੇਟ ਜ਼ਿਆਦਾ ਦੇਰ ਨਾ ਰਹਿਣ ਦਿਓ, ਬਲਕਿ ਹਰ 2 ਘੰਟੇ ਬਾਅਦ 1-2 ਬਿਸਕਟ ਜਾਂ ਰਸ ਜ਼ਰੂਰ ਖਾਣ। ਮੇਰੇ ਭਾਈ, ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਬਹੁਤ ਹੀ ਕਦੀਮ ਅਤੇ ਅਜ਼ਮੂਦਾ ਨੁਸਖਾ ਹੈ, ਜਿਹਦੀ ਖੂਬੀ ਹੈ ਕਿ ਅੰਦਰੂਨੀ ਵਰਮ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਜ਼ਖਮ ਨੂੰ ਵੀ ਭਰਦਾ ਹੈ। ਇਹਦੇ ਨਾਲ ਮੇਦੇ ਦੀ ਤੇਜ਼ਾਬੀ ਰਤੂਬਤ ਦੀ ਅਫਜ਼ਾਇਸ਼ ਰੁਕ ਜਾਂਦੀ ਹੈ, ਨਿਜ਼ਾਮੇ ਹਜ਼ਮ ਦਰੁਸਤ ਹੁੰਦਾ ਹੈ ਅਤੇ ਅੰਤੜੀਆਂ ਨੂੰ ਤਾਕਤ ਮਿਲਦੀ ਹੈ ਅਤੇ ਥੋੜ੍ਹੇ ਅਰਸੇ 'ਚ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਵਾਲਦਾ ਮੁਹਤਰਮਾ ਦੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੁਹਤਰਮ, ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਤੁਹਾਡੀ ਵਾਲਦਾ ਮੁਹਤਰਮਾ ਨੂੰ ਮੁਕੰਮਲ ਸਿਹਤਯਾਬੀ ਅਤਾ ਫਰਮਾਏ। ਆਮੀਨ ਤੇ ਸੁਮ ਆਮੀਨ। ਸੁਲੇਮਾਨ ਸਾਹਿਬ, ਸਾਨੂੰ ਅਗਲਾ SMS ਅਖਤਰ ਕੁਰੈਸ਼ੀ ਸਾਹਿਬ ਨੇ ਲਿਖਿਆ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 9 ਸਾਲ ਹੈ।
1: ਅੱਛਾ।
0: ਇਸ ਤੋਂ ਬਾਅਦ ਮੇਰੀ ਵਾਈਫ ਨੂੰ ਕੁਝ ਐਸੀ ਪ੍ਰੋਬਲਮ ਹੋ ਗਈ ਕਿ ਅਸੀਂ ਮਜ਼ੀਦ ਔਲਾਦ ਤੋਂ ਮਹਿਰੂਮ ਰਹੇ। ਸੁਲੇਮਾਨ ਸਾਹਿਬ, ਕਈ ਲੋਕ ਕਹਿੰਦੇ ਨੇ ਕਿ ਇਹ ਕੋਈ ਬਿਮਾਰੀ ਨਹੀਂ ਬਲਕਿ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ।
1: ਅੱਛਾ।
0: ਤੇ ਕਹਿੰਦੇ ਨੇ ਕਿ ਇਹਦਾ ਨਤੀਜਾ ਇਹ ਕਿ ਮੈਂ ਤੀ ਬੜੇ ਪਰੇਸ਼ਾਨ ਹਾਂ ਅਤੇ ਸੁਲੇਮਾਨ ਸਾਹਿਬ, ਮੈਨੂੰ ਬੜੀ ਕਿਸੇ ਨੇ ਆਸ ਦਵਾਈ ਹੈ ਕਿ ਤੁਹਾਡੇ ਕੋਲ ਇਹਦਾ ਮੁਕੰਮਲ ਇਲਾਜ ਹੈ ਵੇ, ਅਤੇ ਮੈਂ ਆਪਣੀਆਂ ਰਿਪੋਰਟਸ ਵੀ ਭੇਜ ਰਿਹਾ ਵਾਂ, ਤੁਸੀਂ ਇਹਨੂੰ ਤਫਸੀਲ ਨਾਲ ਪੜ੍ਹ ਲਓ ਅਤੇ ਫਿਰ ਮੈਨੂੰ ਦੱਸੋ ਇਹਦੀ ਰੋਸ਼ਨੀ ਵਿੱਚ ਕਿ ਸਾਡਾ ਇਲਾਜ ਹੋ ਸਕਦਾ ਹੈ ਜਾਂ ਨਹੀਂ।
1: ਅਖਤਰ ਭਾਈ, ਕੀ ਕਰੀਏ ਤੇ ਕੀ ਨਾ ਕਰੀਏ। ਤੁਹਾਡੇ ਇਸ ਸਵਾਲ ਦਾ ਮੈਂ ਤਿੱਬੀ ਹਵਾਲੇ ਨਾਲ ਜਵਾਬ ਦਿਆਂਗਾ ਕਿ ਤੁਸੀਂ ਕਿਸੇ ਕਿਸਮ ਦਾ ਵਹਿਮ ਜਾਂ ਤੁਹਮ ਪ੍ਰਸਤੀ ਨਾ ਕਰੋ ਤੇ ਅੱਲਾਹ ਤੇ ਭਰੋਸਾ ਕਰਕੇ ਆਪਣੀ ਵਾਈਫ ਦਾ ਮੁਕੰਮਲ ਇਲਾਜ ਕਰਾਓ। ਮੇਰੇ ਭਾਈ ਇਹ ਖਿਆਲ ਬਿਲਕੁਲ ਗਲਤ ਹੈ ਕਿ ਇਹ ਕਿਸੇ ਦੂਜੇ ਅਮਲ ਦਾ ਨਤੀਜਾ ਹੈ।
0: ਬਿਲਕੁਲ
1: ਮੇਰੇ ਭਾਈ, ਮੇਰੇ ਕੋਲ ਇਹੋ ਜਿਹੇ ਸੈਂਕੜੋ ਕੇਸਿਸ ਆ ਚੁੱਕੇ ਨੇ ਜਿਹੜੇ ਇਸ ਬਿਮਾਰੀ ਨੂੰ ਜਾਦੂ ਵਾਦੂ ਸਮਝਦੇ ਸਨ, ਲੇਕਿਨ ਜਦੋਂ ਉਹਨਾਂ ਦਾ ਇਲਾਜ ਹੋਇਆ ਤੇ ਅਲਹਮਦੁਲਿਲਾ ਉਹਨਾਂ ਨੂੰ ਸਿਹਤਯਾਬੀ ਹੋਈ।
0: ਬਿਲਕੁਲ
1: ਮੇਰੇ ਭਾਈ, ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਆਪਣੀ ਵਾਈਫ ਦਾ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ, ਬਲਕਿ ਅੱਲਾ ਪਾਕ ਤੁਹਾਡੀਆਂ ਮੁਰਾਦਾਂ ਨੂੰ ਵੀ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ।
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ, ਹੁਣ ਤੁਹਾਡਾ ਮੁਫਾਦ ਇਹਦੇ 'ਚ ਕਿ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਤੌਰ 'ਤੇ ਅਮਲ ਕਰੋ ਅਤੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਹਾਸਲ ਕਰੋ। ਸੁਲੇਮਾਨ ਸਾਹਿਬ
1: ਜੀ, ਜੀ
0: ਸਾਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਸ਼ੋਰਟ ਬ੍ਰੇਕ ਦਾ ਵਕਤ ਹੋਇਆ
1: ਅਤੇ
0: ਮੈਂ ਆਪਣੇ ਸੁਣਨ ਵਾਲਿਆਂ ਨੂੰ ਐਡਰੈਸ ਅਤੇ ਟੈਲੀਫੋਨ ਨੰਬਰ ਲਿਖਾਵਾਂ, ਇੰਨੇ ਚਿਰ 'ਚ ਤੁਸੀਂ ਚਾਏ ਪੀ ਲਓ।
1: ਠੀਕ।
0: ਸੋਹਣੇ ਭੈਣ ਭਰਾਓ, ਆਪਣੀ ਅਲਾਮਤ 'ਤੇ ਨਜ਼ਰ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਦੇਰ ਨਾ ਕਰੋ, ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਪੇਸ਼ੇ ਖਿਦਮਤ ਨੇ ਤੁਹਾਡੀ ਬਾਕੀ ਮੇਲਸ ਅਤੇ SMS। ਸੁਲੇਮਾਨ ਸਾਹਿਬ, ਅਗਲੀ ਮੇਲ ਹੈ ਜੀ ਜਿਹੜੀ ਸ਼ਾਹਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਆਲੀ, ਮੇਰੀ ਉਮਰ 42 ਸਾਲ ਹੈ, ਮੈਨੂੰ 4 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ।
1: ਜੀ ਜੀ।
0: ਬੜੀ ਪਾਬੰਦੀ ਨਾਲ ਦਵਾਈ ਲੈਣਾ ਵਾਂ, ਲੇਕਿਨ ਅਸਲ ਮਸਲਾ ਇਹ ਵੇਖ ਕੇ ਮੈਨੂੰ ਅਸਾਬੀ ਤੌਰ 'ਤੇ ਬਹੁਤ ਜ਼ਿਆਦਾ ਵੀਕਨੈਸ ਹੋ ਰਹੀ ਹੈ, ਜਿਹਦੀ ਵਜ੍ਹਾ ਨਾਲ ਮੇਰੀ ਅਮਲੀ ਲਾਈਫ ਬਹੁਤ ਡਿਸਟਰਬ ਅਤੇ ਮੇਰੇ ਲਈ ਜ਼ਹਿਨੀ ਡਿਪਰੈਸ਼ਨ ਦਾ ਸਬਬ ਬਣ ਗਈ ਹੈ। ਸੁਲੇਮਾਨ ਸਾਹਿਬ, ਮੈਂ ਤਾਕਤ ਦੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀ ਹਾਂ, ਜਿਹਦੇ ਨਾਲ ਥੋੜ੍ਹੀ ਬਹੁਤ ਤਾਕਤ ਆਈ, ਲੇਕਿਨ ਮੇਰਾ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗਾ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਇਹੋ ਜਿਹੀਆਂ ਕਮਜ਼ੋਰੀਆਂ ਠੀਕ ਨਹੀਂ ਹੁੰਦੀਆਂ, ਅਗਰ ਇਹ ਕਾਬਲ ਇਲਾਜ ਹੈ ਤਾਂ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਜੀ ਸੁਲੇਮਾਨ ਸਾਹਿਬ।
1: ਸ਼ਾਹਿਦ ਭਾਈ, ਕੋਈ ਨਹਿਲ ਬੰਦਾ ਹੀ ਇਹੋ ਜਿਹੀ ਗੱਲ ਕਰ ਸਕਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਕਮਜ਼ੋਰੀ ਨਾਕਾਬਲੇ ਇਲਾਜ ਹੈ। ਮੇਰੇ ਭਾਈ, ਮੇਰੇ ਕੋਲ ਤੇ ਬੇਸ਼ੁਮਾਰ ਐਸੇ ਮਰੀਜ਼ ਜ਼ੇਰੇ ਇਲਾਜ ਰਹੇ ਨੇ ਤੇ ਰੱਬ ਦਾ ਕਰਮ ਹੈ ਕਿ ਇਲਾਜ ਤੋਂ ਬਾਅਦ ਉਹਨਾਂ ਦੀ ਕਮਜ਼ੋਰੀ ਬਿਲਕੁਲ ਠੀਕ ਹੋ ਗਈ ਤੇ ਉਹ ਹੁਣ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੇ ਨੇ। ਮੇਰੇ ਮੁਹਤਰਮ ਭਾਈ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਦੀ ਬਿਮਾਰੀਆਂ 'ਚ ਇਸਤੇਮਾਲ ਹੋਣ ਵਾਲੀ ਅਦਵੀਆਤ ਦੇ ਬਾਇਸ ਮਰਦਾਂ ਨੂੰ ਇਹ ਕਮਜ਼ੋਰੀ ਹੋ ਜਾਂਦੀ ਹੈ, ਲੇਕਿਨ ਇਹ ਪੂਰੀ ਤਰ੍ਹਾਂ ਕਾਬਲੇ ਇਲਾਜ ਹੈ। ਮੈਂ ਤੁਹਾਡੀ ਖੁਆਇਸ਼ ਦੇ ਮੁਤਾਬਿਕ ਦਵਾਈ ਪਾਰਸਲ ਕਰਾਈ ਹੈ। ਮੈਂ ਇਹਦੀ ਤਾਰੀਫ 'ਚ ਕੁਝ ਨਹੀਂ ਕਹਾਂਗਾ, ਬਲਕਿ ਇਹਦੇ ਇਸਤੇਮਾਲ ਤੋਂ ਬਾਅਦ ਤੁਸੀਂ ਆਪ ਫੈਸਲਾ ਕਰੋਗੇ ਕਿ ਤੁਹਾਡੀ ਕਮਜ਼ੋਰੀ ਕਿਸ ਹੱਦ ਤੱਕ ਠੀਕ ਹੋਈ ਹੈ। ਬਸ ਮੈਂ ਤੁਹਾਨੂੰ ਇਹ ਹਦਾਇਤ ਕਰਾਂਗਾ ਕਿ ਕੁਵਤ ਬਖਸ਼ ਗੋਲੀਆਂ ਵਕਤੀ ਕੁਵਤ ਦੇ ਬਾਅਦ ਹਾਰਟ ਅਟੈਕ ਦਾ ਸਬਬ ਬਣ ਜਾਂਦੀਆਂ ਨੇ, ਇਸ ਲਈ ਇਹਨਾਂ ਤੋਂ ਪਰਹੇਜ਼ ਕਰੋ। ਇਰਸਾਲ ਕਰਦਾ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਹਰ ਕਿਸਮ ਦੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ ਤੇ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਜ਼ਗੀ, ਕੁਵਤ ਤੇ ਤਵਾਨਾਈ ਮਹਿਸੂਸ ਕਰੋਗੇ।
0: ਜੀ ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਇਸ ਤਿੱਬੀ ਮਸ਼ਵਰੇ ਤੇ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਲੋਕੀ ਫਤਵਾ ਕਿਉਂ ਦੇ ਦਿੰਦੇ ਨੇ ਕਿ ਫਲਾਂ ਬਿਮਾਰੀ ਨਾਕਾਬਲੇ ਇਲਾਜ, ਇਹ ਕੀ ਗੱਲ ਹੋਈ?
1: ਸਹਿਮਾ ਜੀ, ਕਿਸੇ ਬਿਮਾਰੀ ਨੂੰ ਲਾ ਇਲਾਜ ਸਮਝਣਾ ਗੈਰ ਸ਼ਰਈ ਹੈ, ਕਿਉਂਕਿ ਹਦੀਸ ਮੁਬਾਰਕਾ ਹੈ ਸੱਲੱਲਾਹੁ ਅਲੈਹਿ ਵਸੱਲਮ ਕਿ ਹਰ ਬਿਮਾਰੀ ਦੀ ਦਵਾ ਤੇ ਸ਼ਫਾ ਮੌਜੂਦ ਹੈ।
0: ਬੇਸ਼ੱਕ ਬੇਸ਼ੱਕ, ਚਲੋ ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਉਹਨਾਂ ਦੇ ਸਿਰ। ਸੁਲੇਮਾਨ ਸਾਹਿਬ, ਅਗਲਾ SMS ਹਾਜ਼ਰ ਹੈ ਜਿਹੜਾ ਬਿਲਾਲ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਨੂੰ ਗੋਡਿਆਂ ਤੇ ਕਮਰ 'ਚ ਦਰਦ ਹੁੰਦਾ ਹੈ। ਲਿਖਦੇ ਨੇ ਕਿ ਮੇਰੀ ਉਮਰ 51 ਸਾਲ ਹੈ, ਮੈਨੂੰ ਗੋਡਿਆਂ 'ਚ ਇੰਨੀ ਦਰਦ ਹੁੰਦੀ ਹੈ ਕਿ ਬੈਠ ਕੇ ਉੱਠਿਆ ਹੀ ਨਹੀਂ ਜਾਂਦਾ ਤੇ ਕਮਰ ਦੀ ਦਰਦ ਦੀ ਵਜ੍ਹਾ ਨਾਲ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਹੋ ਗਿਆ। ਸੁਲੇਮਾਨ ਸਾਹਿਬ, ਕੋਈ ਆਜ਼ਮੂਦਾ ਦਵਾਈ ਪਾਰਸਲ ਕਰ ਦਿਓ।
1: ਬਲਾਲ ਭਾਈ, ਸਾਡੇ ਮੁਲਕ ਵਿੱਚ 45 ਸਾਲ ਦੀ ਉਮਰ ਤੋਂ ਜ਼ਿਆਦਾ ਜਾਂ ਇਸ ਉਮਰ ਦੇ ਖਵਾਤੀਨ ਉਹ ਹਜ਼ਰਾਤ ਅਮੂਮਨ ਅਮਰਾਦ ਮੁਫਾਸਲ ਯਾਨੀ ਜੋੜਾਂ ਦੇ ਦਰਦ ਵਿੱਚ ਮੁਬਤਲਾ ਹੋ ਜਾਂਦੇ ਨੇ।
0: ਜੀ ਹਾਂ,
1: ਬਲਕਿ ਮੇਰਾ ਜ਼ਾਤੀ ਮੁਸ਼ਾਹਿਦਾ ਹੈ ਕਿ ਇਸ ਉਮਰ ਦੇ ਤਕਰੀਬਨ 62% ਖਵਾਤੀਨ ਉਹ ਹਜ਼ਰਾਤ ਅਮਰਾਦ ਮੁਫਾਸਲ ਦਾ ਸ਼ਿਕਾਰ ਨੇ, ਜਿਹਦੀ ਅਹਿਮ ਵਜ੍ਹਾ ਸੁਰਖ ਗੋਸ਼ਤ ਦਾ ਬੇਦਰੇਗ ਇਸਤੇਮਾਲ ਹੈ। ਮੇਰੇ ਭਾਈ, ਤੁਸੀਂ ਸੁਰਖ ਗੋਸ਼ਤ ਬਿਲਕੁਲ ਨਹੀਂ ਛੱਡਦੇ ਹੋ, ਇਹਦੇ ਬਰਕਸ ਮੱਛੀ ਅਤੇ ਚਿਕਨ ਖਾਓ। ਵਜ਼ਨ ਉਠਾਉਣਾ, ਸੀੜੀਆਂ ਚੜ੍ਹਨਾ, ਮੋਟਰਸਾਈਕਲ ਦੀ ਕਿੱਕ ਲਗਾਉਣਾ ਤੁਹਾਡੇ ਲਈ ਬੇਹੱਦ ਮੁਜ਼ੀਰ ਹੈ। ਫੋਮ 'ਤੇ ਸੌਣ ਦੀ ਬਜਾਏ ਹਾਰਡ ਬੈੱਡ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਬੁਨਿਆਦੀ ਤੌਰ 'ਤੇ ਯੂਰਿਕ ਐਸਿਡ ਨੂੰ ਖਾਰਜ ਕਰੇਗੀ ਅਤੇ ਉਜ਼ਲਾਤ ਦੇ ਨਾਲ ਨਾਲ ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਫਰਾਹਮ ਕਰਕੇ ਹੱਡੀਆਂ ਨੂੰ ਮਜ਼ਬੂਤ ਕਰੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਚੰਦ ਹਫ਼ਤੇ ਇਲਾਜ ਤੋਂ ਬਾਅਦ ਤੁਸੀਂ ਹੈਰਾਨਕੁਨ ਅਫਾਕਾ ਮਹਿਸੂਸ ਕਰੋਗੇ
0: ਇਨਸ਼ਾ ਅੱਲਾਹ ਤਾਲਾ। ਜੀ ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਆਪਣੇ ਐਸ ਐਮ ਆਈ ਦਾ ਜਵਾਬ ਸੁਣਿਆ ਤਾਂ ਹੁਣ ਤੁਸੀਂ ਬੇਫਿਕਰ ਹੋ ਕੇ ਇਲਾਜ ਕਰਾਓ, ਇਨਸ਼ਾ ਅੱਲਾਹ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
1: ਜੀ, ਜੀ
0: ਪ੍ਰੋਗਰਾਮ ਦਾ ਅਗਲਾ ਜਿਹੜਾ ਐਸ ਐਮ ਐਸ ਹੈ ਉਹ ਸਾਨੂੰ ਲਿਖਿਆ ਹੈ ਜੀ ਮੋਹਸਿਨ ਨਦੀਮ ਸਾਹਿਬ ਨੇ।
1: ਜੀ
0: ਕਹਿੰਦੇ ਨੇ ਜੀ ਕਿ ਜਨਾਬੇ ਅਲੀ, ਮੇਰੀ ਉਮਰ 26 ਸਾਲ ਹੈ, ਮੇਰੇ ਬਾਲ ਬਹੁਤ ਜ਼ਿਆਦਾ ਡਿੱਗਦੇ ਨੇ, ਬਲਕਿ ਦਰਮਿਆਨ ਵਿੱਚ ਗੰਜ ਵੀ ਨਜ਼ਰ ਆਉਣ ਲੱਗ ਪਿਆ।
1: ਅੱਛਾ,
0: ਖੁਸ਼ਕੀ ਸਿੱਕੀ ਤੇ ਬੇਸਾਬ ਹੈ ਤੇ ਮੈਂ ਬਹੁਤ ਸਾਰੇ ਆਇਲ ਤੇ ਸ਼ੈਂਪੂਜ਼ ਇਸਤੇਮਾਲ ਕੀਤੇ ਨੇ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਮਿਹਰਬਾਨੀ ਕੋਈ ਬਿਹਤਰੀਨ ਆਇਲ ਜਾਂ ਕੋਈ ਦੂਸਰੀ ਚੀਜ਼ ਪਾਰਸਲ ਕਰ ਦਿਓ ਜਿਹਦੇ ਨਾਲ ਮੇਰਾ ਮਸਲਾ ਠੀਕ ਹੋ ਜਾਵੇ।
1: ਬੇਟਾ ਜੀ, ਰੰਗ ਬਿਰੰਗੇ ਤੇ ਕੈਮੀਕਲ ਅਮੇਜ਼ ਸ਼ੈਂਪੂ ਤੇ ਹੇਅਰ ਆਇਲ ਵਾਲ ਡਿੱਗਣ ਦੀ ਇੱਕ ਅਹਿਮ ਵਜ੍ਹਾ ਹੈ।
0: ਬਿਲਕੁਲ,
1: ਕਿਉਂਕਿ ਕੈਮੀਕਲ ਵਾਲਾਂ ਦੀ ਜੜ੍ਹਾਂ ਨੂੰ ਕਮਜ਼ੋਰ ਕਰਦੇ ਨੇ ਜਿਹਦੇ ਨਤੀਜੇ 'ਚ ਵਾਲ ਵੀ ਡਿੱਗਦੇ ਨੇ ਅਤੇ ਸਿਲਕੀਪਨ ਵੀ ਖਰਾਬ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਬਿਹਤਰ ਹੈ। ਬੇਟਾ ਜੀ, ਸਭ ਤੋਂ ਪਹਿਲਾਂ ਤਾਂ ਆਪਣੀ ਖੁਰਾਕ ਠੀਕ ਕਰੋ। ਫਾਸਟ ਫੂਡ ਅਤੇ ਦੂਜੀ ਬਾਜ਼ਾਰੀ ਚੀਜ਼ਾਂ ਦੀ ਬਜਾਏ ਫਲ, ਸਬਜ਼ੀ, ਦੁੱਧ, ਮੱਛੀ, ਦਹੀਂ ਅਤੇ ਅੰਡੇ ਖਾਓ। ਰੋਜ਼ਾਨਾ ਵਾਕ ਕਰੋ ਅਤੇ ਵਾਲਾਂ ਦੀ ਜੜ੍ਹਾਂ 'ਚ ਮੇਰਾ ਪਾਰਸਲ ਕਰਦਾ ਜੜੀ ਬੂਟੀ ਹੇਅਰ ਆਇਲ ਲਗਾਓ। ਐਸਾ ਹਰਬਲ ਹੇਅਰ ਆਇਲ ਦੀ ਇਹ ਖੂਬੀ ਹੈ ਕਿ ਫੌਰਨ ਹੀ ਵਾਲਾਂ ਦੀ ਜੜ੍ਹਾਂ 'ਚ ਜਜ਼ਬ ਹੋ ਜਾਂਦਾ ਹੈ ਅਤੇ ਜੜ੍ਹਾਂ ਤੱਕ ਪਹੁੰਚ ਕੇ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ। ਇਹਦੀ ਖਾਸ ਤਾਸੀਰ ਖੁਸ਼ਕੀ ਅਤੇ ਸਿਕਰੀ ਦੀ ਤਹਿ ਨੂੰ ਬਿਲਕੁਲ ਸਾਫ਼ ਕਰਦੀ ਹੈ ਅਤੇ ਰੁੱਖੇ ਅਤੇ ਖੁਰਦਰੇ ਵਾਲਾਂ ਨੂੰ ਸਿਲਕੀ ਅਤੇ ਚਮਕਦਾਰ ਬਣਾਉਂਦੀ ਹੈ। ਇਹ ਹੇਅਰ ਆਇਲ ਵਾਲਾਂ ਦੀ ਗਰੋਥ ਕਰਦਾ ਹੈ, ਵਾਲਾਂ ਦੀ ਲੰਬਾਈ ਵਧਾਉਂਦਾ ਹੈ ਅਤੇ ਵਾਲਾਂ ਨੂੰ ਗਨਾ ਕਰਕੇ ਗੰਜਪਨ ਤੋਂ ਬਚਾਉਂਦਾ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਬਾਕਾਇਦਗੀ ਨਾਲ ਇਹ ਹੇਅਰ ਆਇਲ ਜਿਹੜਾ ਮੈਂ ਦਿੱਤਾ ਇਸਤੇਮਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਵਾਲ ਬਿਲਕੁਲ ਖੂਬਸੂਰਤ ਹੋ ਜਾਣਗੇ
0: ਜੀ। ਤੁਸੀਂ ਫਿਰ ਦੁਬਾਰਾ ਸੋਹਣੇ ਲੱਗਣ ਲੱਗ ਪਏ। ਇਹ ਨਹੀਂ ਕਹਿੰਦੇ ਕਿ ਗੰਜੇ ਸੋਹਣੇ ਨੇ, ਮਤਲਬ ਕਿ ਠੀਕ ਹੈ ਤੁਸੀਂ ਦੁਬਾਰਾ ਠੀਕ ਹੋ ਜਾਓਗੇ। ਇਹ ਤਾਂ ਸਾਇਮਾ ਦੀ ਤਸਦੀਕੀ ਬਿਆਨ ਨੇ ਕਿਹਾ ਕਿ ਤੁਸੀਂ ਇਨਸ਼ਾ ਅੱਲਾਹ ਤਾਲਾ ਬਹੁਤ ਫਾਇਦਾ ਇਹਦਾ ਹਾਸਿਲ ਕਰੋਗੇ। ਸੁਲੇਮਾਨ ਸਾਹਿਬ
1: ਜੀ, ਜੀ
0: ਘੜੀ ਦੀ ਜਿਹੜੀਆਂ ਸੂਈਆਂ ਨੇ ਦੱਸ ਰਹੀਆਂ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਗਿਆ ਜੇ ਮੁੱਖ
1: ਜੀ।
0: ਮੈਂ ਤੁਹਾਡੀ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਰੌਣਕ ਵਧਾਈ। ਬਹੁਤ ਬਹੁਤ ਸ਼ੁਕਰੀਆ
1: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਤੇ ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਆ ਕੇ। ਅਤੇ ਇਸ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772710। ਮੋਬਾਈਲ ਨੰਬਰ ਹੈ 0300414 2608 ਯਾਨੀ 0300414206 08। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾ ਅੱਲਾਹ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
2: ਦੇਰਸ ਮਿਊਜ਼ਿਕ ਐਂਡ ਦੈਨ ਦੇਰਸ ਮੈਜਿਕ, ਵਨ ਅਬਾਵ ਐਫ ਐਮ 101।